pirura narma taru gosar ya japap kun bakhab la mem patha to oksok lega ba kes ham section wildlife protection act ara law register mugri ke la agum aham takab ka sa ham tare bura ba gdu kun bakhab la mem patha to niti ga pepar ham chis champe ke mocho mone ni subam karmar ne sibi ai gid ha maharashtra state ke nasi gida lok mor ga for al hola tu la pte pa tup ku ma o ke rajasthan police gid ga sok ni ham la tu jila ba ka ham la kum nam janam agom ham jable ku nam le ga ba nasi police ga kram branch gid ha sok ni ham la tu jip ku ma ham la mem pa do o sok ni pepar ham chin se pe ke alba chencho bucho mop ku ma ham la jamne bun le le ber nam le ga ba so ke le si fol ga alo lu ma na na lo ni te exam 2026 si ji ga mo nam ham mor ga fol al ho ke se ji ga ku ba o ke so ke rimur mi mor ga ke le ke lo agum a ham alba ta ka bu ka ga ku ka ham la so kar ha si bi ai ga de jap ku ma ham la me pa tha to o so ke ni te yu ji 2026 exam ham jimat private coaching institute ha mock test me nam ham je kok lok che pu la any question gud ha ni paper lo te ga arba ap kum ham la ni ti yu ji 2026 ga candidate gud ha la tur ga sp office lo complaint agong ham jil ke nya ka me ham la me pa tha to o ka ni paper le ke lo remur memur gan go he pa ka pa bo audit recommendation monam la operational lo alba ri ga pa ga kunam o controller and auditor general report law modern pa jid kuba agum aham committee gud kha kadar tapa jita nyap kuma o ka sikna dokum alolo mla tiang talang la legislative assembly ga secretary tadar mina additional secretary agap musang o ka under secretary keto loang bulu dopa dapa nyap kuma khamna mem pa tha to no shinshi pui se ma khasbani etar pokum lok thal to nya to sokadir po orga nido ha huluk renshone yog yog rigomengo ham rikermen kirla ap sa liklo agum aham taka mishi duku morga pol alho itanagar ga indira gandhi park dc office ga conference hall lo kabago capital ga dc kam ddmo ga chairman narma toko babu ye do pukur me khala men pa do oksok dir nido ga ਹੁਣ ਗ੍ਰੈਂਡ ਸ਼ੋ ਨੇ ਫਿਕ ਨੋ ਗੋ ਯੋ ਗੋ ਰਿਓ ਮੇ ਯੋ ਮਮਾ ਦੋ ਕੂਬ ਕਵਾ ਦੋ ਕੂਮ ਲੋ ਅਗਮ ਆਹ ਮੇ ਗੋ ਜਾਬ ਕਾ ਮਿਸ ਪੁਕ ਨਾ ਬਖਮ ਲਾ ਮੇ ਪਾ ਥਾ ਦੋ ਓਕ ਡਿਪਾਰਟਮੈਂਟ ਮੇ ਲੇ ਗਾ ਲੇਕਿਨ ਗੋ ਬ ਰਿਗੋ ਮੇ ਗੋ ਖਮ ਰਿਬਮ ਪਬਮ ਸਾ ਲਿਕ ਲੋ ਦਿਸ ਯਾ ਅਗਮ ਗੁਮ ਨਿ ਮੇ ਲੇ ਖਮ ਜਾਬ ਤੋਂ ਬੁਤੋਂ ਲਾ ਰੈਦ ਕੁਲਾ ਸੋ ਨੀ ਗਿਦ ਖਮ ਲਾ ਮੇਚਨੇਰੀ ਓਕ ਤੋਨਮ ਤੋਨਮ ਯਾਰਾ ਗਿਦ ਖਮ ਅਲਬ ਇੰਕਰ ਕਾ ਕਲਾ ਆਪ ਨਿਆਤ ਕੋ ਕਾ ਖਮ ਲਾ ਅਥਾਰਟੀ ਗਿਦ ਨੇ ਜਾਬ ਕੋ ਮਖਮ ਲਾ ਮੇ ਪਾ ਥਾ ਦੋ ਓਕ ਡਿਪਾਰਟਮੈਂਟ ਗਿਦ ਨੇ ਯੋਗ ਯੋਗ ਰਿਗੋ ਮੈਂਗੋ ਖਮ ਰਿਗ ਪਾ ਗ ਮੋਸ ਦੇ ਸ਼ਿਕ ਨੇ ਰਿਗੋ ਮੈਂਗੋ ਮਲ ਖਮ ਰਿਗ ਪਾ ਗ ਮੋਸ ਗ ਔਰਦਰ ਆਗੋਮ ਖਮ ਔਤਲੋ ਪਲੇਂ ਜਿਪ ਕੋ ਮਖਮ ਲਾ ਕੈਪੀਟਲ ਗ ਡੀਡੀਐਮ ਓ ਇਹ ਜਪਾ ਤਾਪ ਕੋ ਮੈਂ ਓਕ ਡਿਸਟ੍ਰਿਕ ਡਿਸਆਸਟਰ ਫਲਾਂ ਲੋ ਲਾਲਿਕ ਦੋ ਕੋ ਬ ਕੰਸਟੈਂਸੀ ਗ ਲਿਸਟ ਗਿਦ ਖਮ ਲਾ ਮੇਚਨੇਰੀ ਗਿਦ ਖਮ ਜਿਲਿਕ ਤੁ ਕਾ ਖਮ ਲਾ ਬੁ ਇਹ ਡਿਪਾਰਟਮੈਂਟ ਗਿਦ ਨੇ ਜਪ ਤਾਪ ਕੋ ਨਾ ਮੈਂ ਓਕ donam tinam ga yugu yara hela lpg cylinder ga de kham puben chaben do ko kumpom pukna ba kham la sik nam alba jig pa ga sa kham jibe jilen ri kna kham la district put ok civil supply se ha japa jita pukna ba kham to golden jubilee meritias student ever 2024-25 ara lok papum pare ga dds ha morga for alho so class 3 lok la hik la class 12 lo go ba district ara lo top 3 meritias mona school ag de ne amengo jig nan prong ka ba kham ba pukur ba kham me pa to ok os os private la sarkar ga ok sarkar ga ka ga kunam school lok ke dum la so chen yu la kona school ag de ne murli mur ko gola momentos me nam ok certificate gud kham pur lo alba rine ge de ne jip ko ba kham me pa tha to ok school ag de ne purlo arba helen modu khub arachal pradesh foundation ga golden jubilee ha mana ganam laga ba sok golden jubilee maritia se student ebar de ham molen jipuna hamla mem pa tha do tomori ba institute of health or medical